0: ने तक तेरा मैं डिलीट करवा दिया।
1: सरपंच ਦਾ ਕੀ ਨਾਮ ਬਈ?
0: ਸੁੱਕੀ ਬੂੜੀ ਆਈ।
1: ਤੁਹਾਨੂੰ ਕੀ ਕਿੰਨਾ ਤੰਗ ਕਰਿਆ? ਕੀ ਕਿਹਾ ਉਹਨਾਂ ਨੇ?
0: ਮੋਹਨੀ ਆ ਜਾ।

0: as well as point of angles are going to be an important part of investigation. Today an important day, as after the late night candle march that was held, now the parents as well as the student unions will be protesting at the main gate of IIT Mumbai Powai campus, and they state that this is against the casteism that is practiced within an inspirational institution like the IIT, which is a dream of a millions. But events like this, they only cause damage to the reputation as well as leads to loss of lives for students.
1: The drug crisis in Punjab is the focal point of political parties at this moment ahead of the elections. And once again, it has triggered a massive political storm. A young man identified as Jagga Singh has consumed poison during anti-drug protests in Punjab. He has made serious allegations against a local sarpanch and his aides. He claims that he was threatened after posting a video highlighting the drug problem in his village and alleges that the video was subsequently deleted. Congress leader Sachin Pilot, who is the in charge of the state of Punjab, has questioned the safety of those raising their voices against the drug menace in Punjab. Now, Pilot has alleged that people speaking out against the drugs crisis are facing pressures, threats. This is the second such incident in Punjab, Sangrur. Earlier in Punjab, Sangrur, an old man named Gulzar Singh had also died by suicide over drug menace, and he had also named Minister Chima, who did not heed to the demands that he had made.
2: ਮਨ ਭਾਈ ਨਾਮ ਕੀ ਹੈ ਤੁਹਾਡਾ?
3: ਲਗਾ ਲਗੀ
2: ਕਿਹੜਾ ਪਿੰਡ ਆ?
3: ਨਮੋਈ
2: ਭਾਈ, ਅਸਲ ਚੱਕਰ ਕੀ ਆ? ਕੀ ਕਿਉਂ ਤੁਸੀਂ ਇਹ ਐਕਸ਼ਨ ਕਿਉਂ ਲਿਆ?
3: ਐਕਸ਼ਨ ਜਿੱਤੇ ਦੀ ਵੀਡੀਓ ਪਾ ਦਿੱਤੀ ਜੀ ਮੈਂ ਨੈਟ ਤੇ, ਮੈਂ ਤਾਂ ਸਰਪੰਚ ਨੇ ਤਾਂ ਕਿਹਾ ਮੈਂ ਜਦ ਡਿਲੀਟ ਕਰਵਾ ਦੀ ਆ।
2: ਸਰਪੰਚ ਦਾ ਕੀ ਨਾਮ ਭਾਈ?
3: ਸੁੱਕੀ ਬੋਣੀ ਆ ਜੀ।
2: ਤੁਹਾਨੂੰ ਕੀ ਕਿੰਨਾ ਕੁ ਤੰਗ ਕਰਿਆ? ਕੀ ਕਿਹਾ
3: ਉਹਨਾਂ ਨੇ? ਬੋਣੀ ਆ ਜਸਲਾ ਤੇ ਕਹਿੰਦਾ ਸੀ ਕੀ ਕਰਿਆ ਤੇ ਗੋਲੀ।
2: ਫਿਰ ਇਹ ਜੈਕਸ਼ਨ ਕਿਉਂ ਲਿਆ ਤੁਸੀਂ? ਇਹ ਤਾਂ ਗਲਤ ਆ ਜਿਹੜਾ ਤੁਸੀਂ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰੀ ਆ।
3: ਸਾਡੀ ਸੁਣਵਾਈ ਨਹੀਂ ਹੋਈ, ਮੇਰੇ ਘਰੇ ਆ ਕੇ ਕੈਮਰੇ ਬਣਦੇ ਜੀ, ਵੀਡੀਓ ਬਣੀ ਹੋਈ ਆ ਜੀ।
2: ਪੁਲਿਸ ਨੂੰ ਕੰਪਲੇਂਟ ਕਰੀ ਆ ਤੁਸੀਂ?
3: ਕਰੀ ਆ ਜੀ।
2: ਪੁਲਿਸ ਨੇ ਵੀ ਨਹੀਂ ਸੁਣੀ?
3: ਨਹੀਂ ਜੀ, ਡੀਵੀਆਰ ਵੀ ਲੈ ਕੇ ਚੱਕ ਕੇ ਉਹਦੇ ਚ ਸਾਰੇ ਸਬੂਤ ਦੇ ਕੇ ਕਹਿੰਦੇ ਖਾਲੀ ਆ ਡੀਵੀਆਰ।
2: ਪਰ ਜਾਨ ਦੇਣੀ ਤਾਂ ਗਲਤ ਆ ਭਾਜੀ।
3: ਉਹ ਸਰ ਕਰੀਏ ਕੀ, ਮੇਰੇ ਮਨ ਤੋਂ ਲਾਵਾ ਕੋਈ, ਮੇਰੇ ਬੱਚੇ ਵੀ ਮਰਨਗੇ ਹੁੰਦੇ।
4: ਜੱਗਾ ਸਿੰਘ ਹੈ, ਉਹਨੇ ਆ ਕੇ ਡੀਸੀ ਸੰਗਰੂਰ ਦੇ ਦਫ਼ਤਰ ਅੱਗੇ ਆਤਮ ਹੱਤਿਆ ਕਰਨ ਲਈ ਜ਼ਹਿਰ ਖਾ ਲਈ ਹੈ। ਕਾਰਨ ਇਹ ਹੈ ਕਿ ਉਹਨੇ ਇੱਕ ਵੀਡੀਓ ਨਸ਼ਿਆਂ ਦੇ ਖਿਲਾਫ਼ ਪਾਈ ਸੀ। ਪਿੰਡ ਦਾ ਸਰਪੰਚ ਜਿਹੜਾ ਕਿ ਆਮ ਆਦਮੀ ਪਾਰਟੀ ਦਾ ਹੈ, ਉਹਨੇ ਜਾ ਕੇ ਧਮਕਾਇਆ, ਉਹਨੇ ਵੀਡੀਓ ਡਿਲੀਟ ਵੀ ਕਰਤੀ, ਲੇਕਿਨ ਅਸਲਾ ਲੈ ਕੇ ਚਲੇ ਗਿਆ ਅਤੇ ਉਹ ਡਰ ਦੇ ਮਾਰੇ ਨੇ ਅੱਜ ਆਤਮ ਹੱਤਿਆ ਕਰਨ ਵਾਸਤੇ ਦਵਾਈ ਖਾ ਲਈ ਹੈ, ਜੇਰੇ ਇਲਾਜ ਹੈ ਅਤੇ ਉਹਦੀ ਸਥਿਤੀ ਬੜੀ ਮਾੜੀ ਹੈ। ਇਹ ਹਾਲਾਤ ਅੱਜ ਪੰਜਾਬ ਦੇ ਇਹਨਾਂ ਨੇ ਕਰਤੇ ਹੈ ਕਿ ਦਹਿਸ਼ਤ ਇੰਨੀ ਪਾ ਰਹੇ ਹੈ ਕਿ ਹਰ ਬੰਦੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿੱਛੇ ਗੁਲਜ਼ਾਰ ਸਿੰਘ ਆਤਮ ਹੱਤਿਆ ਕਰ ਗਿਆ, ਮੋਹਨਜੀਤ ਦੇ ਤਸੀਹੇ ਦਿੱਤੇ, ਉਸੇ ਤਰੀਕੇ ਦਾ ਇਹ ਕੇਸ ਹੈ। ਹਰ ਰੋਜ਼ ਇਸ ਤਰ੍ਹਾਂ ਦੇ ਕੇਸ ਦੇਖਣ ਨੂੰ ਮਿਲਦੇ ਹੈ।
1: Meanwhile, a social media reel criticizing MNS Chief Raj Thackeray has triggered a shocking but not surprising act of public humiliation in Pune. This is something that the MNS is infamous for, and they are at it again. MNS workers allegedly grabbed Marathi content creator Mahesh More and blackened his face and forced him to apologize. In a video of the incident influencer, in fact, is seen with a slipper placed on his head as he is made to perform sit-ups. He is then forced to bow down before the photograph of Raj Thackeray and apologize. Now, the influencer later posted another video breaking down as he said his comments were unintentional. He apologized to Raj Thackeray and MNS workers with folded hands and appealed to them not to harass him further. The MNS has described the action as its style of dealing with such incidents, once again raising the questions of the law and order situation in the state of Maharashtra, where these political parties act as militias.
5: केरळला गेल्यावरती मित्रांनो खूप चुकीचे व्हिडिओ बनवले, माफी मागितली, परत आणखीन चूक झाली। शुभम दादाला बोललो मी, खरं सांगतो मित्रांनो, महाराष्ट्रात राहून कधी तुम्ही राज साहेब असू द्या किंवा आपला मनसे पक्ष असू द्या,